0: Munifuhi Filovadi, Malumat Kehazana Musanikode, Emme to Barkurve Bavaria.
1: Dehira Jeg Adu.
0: Inha Saturstek Salis Noe Kilohertz Medium Wave, Adiha Noe Megahertz FM Band.
2: ke komme hisabe ge hurigen bes eves age de komakanula psm ge channel ta phone ngadu hala balaluma fasih gote
3: psm ea divirajje ge ada deenu ge adu adi divi fm bes adu hala vene
2: tvm yes tv adi psm news bes balalemi
3: psm ea ios adi android phone takun download kurvene
2: psm ea
3: Abha, phone download kurappa.
4: Fahipe presents best radio presenter competition.
5: Amrit Naisha.
6: Puruwa to negema kosum majhema sakete alugan me kiyal dena kuran jaygo. Ehwe mahin ka number enagama.
5: Hawa Shin.
7: Program ko unani jumla de masakete. Kombe baverika vis kuran jehene guruwa tunge baverika dimama masak.
5: Mariam Sani.
8: Ewas war ka huswa ko to do kolla gen no an den star kulen me jehene fahipeya. Fahipe ki wara fase han bilta dakka
5: le. Hussein Rashid.
9: Mirege shoga oy de masakke kiyal dena forta masakate kamyati ahanna beswane. Devana masakate kamyati ganna namba.
5: Nafha Naseem.
10: Ehon tarin kuran me jehene ਤਨ ਗੁਰੂਆ ਤੋਂ ਨਗੇ ਮਸਕ ਕਤੇ ਦੈਂ ਅਣਕ ਕ ਹਮੇ ਹੈ ਰਤੇ ਕੇ ਗੋਤਾ ਮਸਕ ਕੇ ਫੁਰ ਹਮ ਕੋਲ ਦੇ ਮਹਾਦਿਆ
5: ਮੁਹੰਮਦ ਨਾਜ਼ੀ
11: ਇਹ ਪ੍ਰੋਗਰਾਮ ਮੇਨਣੀ ਹਮ ਵਰੰ ਉਮੀਦਾ ਕੋ ਗੀਣਾ ਹੁਣ ਤੇਰਿਨਾ ਬਦਲ ਕੋਲਾ ਮਜਾ ਵਗਤ ਕੋਲ ਹੈ ਦਾ ਕੋਲਾ ਦੈਂ ਅਲਗੋ ਮੇਂ ਗੇ ਪ੍ਰੋਗਰਾਮ ਗੇ ਮਸਕ ਕੇ ਤਕ ਮੇਰੇ ਕੋ ਮੀਨਣੀ
5: ਮਰੀਮ ਸ਼ਹਾਮਾ
7: ਫੁਰਤਮ ਕੁਰੰਜੇ ਮਸਕ ਕੇ ਅਲਗੋ ਮੇਂ ਨਿਮਾਣੀ ਬੂਰੇਂ ਅੰਬੁਰਾ ਗੇ ਇਹ ਮੇਂ ਫੁਰਤਮ ਹਿੰਗਾ ਦੋ ਬੂਰੋ ਅੰਬੁਰਾ ਲਾ ਫਤੇ ਮਸਕ ਕਤ ਜਹਿਲਾ
5: ਮੁਹੰਮਦ ਆਇਹਮ
12: ਕੋ ਮੇ ਰੰਗਲ ਖੁਰਾ ਜਵਾਬ ਕ ਲਿਬਿਗੇਂ ਦਾ ਫਸਟ ਪੁਆਇੰਟ ਅਲਗੋ ਮੇਂ ਇਹ ਲਿਬੇ ਫਸਟ ਪੁਆਇੰਟ ਬਿਨਾ ਕੋ ਮਿਰੇ ਗੇ ਮੇ ਮਤਿ ਮਕਸ ਉਹਦਾ ਫਰਤ ਕੇ ਬੋਦੇ ਵਰ ਹਾਸੇ
5: ming komme baveriya ko ves vote korbeni psm ya me derukam emme maqbool baveriya ya abha vote deva vote deveni angar dhoge hendunu nuve ichhande
4: fahipe presents best radio presenter competition
13: best radio presenter competition
5: ਬਾਰਾਤ ਦੇ ਕੋ ਸਪਾਂਸਰ ਕੀ ਹੋਲ ਸੇਲ ਪੁਆਇੰਟ
7: ਅਮਰੀਕਾ ਕੈਨੇਡਾ ਅਤੇ ਮੈਕਸੀਕੋ ਗਬਾਬਾ ਦੁਨੀਆ ਦੇ ਫੁੱਟਬਾਲ ਹੈਗੇ ਐਮਏ ਬੋਡ ਗੀ ਟੀਮ ਤਕਾ ਕੁਲੁਨ ਤੇਰੇਗੇ ਮਾਲੂਮਾਤ ਅਤੇ ਮੁਬਾਰਾਤ ਦੇ ਐਮਏ ਫਾਹੂਗੇ ਅਦਾਹਮ ਕੁਰੁਨ ਤਕਾਏ
5: ਉਰਹਿ ਮੈਕਤਕੇ ਕੁਲੇਮ ਦਾਬਤ ਗਾਡੂ ਅਲੂਨਗੇ ਟੀਮੁਨ ਚਿਬੇਫੁਨਾ ਹਮੇ ਵਗਤੁੰਗਨਿਸਤੇ
7: ਦਿਵਹਿ ਰਾਜਜੇ ਗਾਡੂ ਇੰਹਾ 741 ਨੂ 1 ਕਿਲੋ ਹਰਟਸ ਮੀਡੀਅਮ ਵੇ ਅਦੀ 800 ਮੈਗਾਹਰਟਸ ਐਫਐਮ ਵੇ
4: ਵੋਲਟ ਅਪ ਦੇਹਾ ਸੱਪੀ

0: ਮਾਲੀ ਮਿਨਿਮਮ ਕਨ ਦਸ ਕੋ ਦਿਨ ਮਾ ਲਸ ਨੋ ਕੋ ਬੀਐਮਐਲ ਸਟੂਡੈਂਟ ਕਾਰਡ ਅੰਗੇ ਤੇ ਹੁਸ਼ਾਲ ਵਾ
1: Every champion starts with a dream and the discipline to chase it. At Villar College, that dream takes shape. World-class programs recognized across the globe. Your moment to play on the world stage. Join the May intake. Transform your life with Villar College.